0: ਸੰਦੇ ਮਹਿ ਦੋਰ ਗੰਗੇ ਕਲ ਨਹੀਂ ਨਹਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਦੋਤਰਾਈਏ ਪੇਰਲੀਕਰਨ NLB ਮੈਗਾ ਪਾਵਰ ਤੇਵੰਤ ਮੈਗਾ ਸੁਪਰ ਟੈਗ ਦਾ ਅਮਤਰਵ ਰੁਪਿਆਲ ਕੋਟੀ ਇੱਕ ਪਾਵਰ ਸੁਪਰ ਟੈਗ ਸਹ ਗ੍ਰੈਂਡ ਸੁਪਰ ਟੈਗ ਦਾ ਸੁਪਰ ਰਿਮੋਟ ਰਤਿਆ NLB ਮੈਗਾ ਪਾਵਰ ਕੋਬਤ ਅਦਮ ਮਿਲਦੀ ਕੰਨ
3: ਲੁਕਈਆ ਮਾਰੇ ਵੇੜੇ ਨੇ ਹੂਣੀ ਦੁੱਕੀ ਕਿ ਵਾਲੇ ਮੜੇ ਮੇਮਰੀ ਲੋਸ ਕੀਲਾ
4: memory lost call the doctor yaad sunnade
3: mama kirike bunne aya seeni vedene muku tatapai vedukrene aya mata
5: my god
4: supri doctor ne doctor hariyatama kiyala diyana ne
1: hina vevi sindu ahanna FM 93.5 FM 93.7 හැන්දෑවේ 4 වෙද්දී ටියුන් කරලා තියාගන්න.
6: Evening Drive with Chamit and Charu.